0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਜਸਪਾਲ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸੁਣਾਂਗੇ ਇੱਕ ਵਾਰਤਾ ਤੇ ਇਸ ਤੋਂ ਇਲਾਵਾ ਮਾਤਾ ਦੀਆਂ ਭੇਟਾਂ ਵੀ ਸੁਣਾਂਗੇ। ਅੱਜ 2 ਮਈ ਏ ਤੇ ਅੱਜ ਦਾ ਦਿਨ ਵਿਸ਼ਵ ਟੂਨਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਏ। ਇਹ ਦਿਨ ਟੂਨਾ ਮੱਛੀ ਦੀ ਮਹੱਤਤਾ, ਇਹਨਾਂ ਦੀ ਸਾਂਭ ਸੰਭਾਲ ਅਤੇ ਮੱਛੀ ਫੜਨ ਦੇ ਟਿਕਾਊ ਤਰੀਕਿਆਂ ਬਾਰੇ ਜਾਗਰੂਕਤਾ ਵਧਾਉਣ ਲਈ ਮਨਾਇਆ ਜਾਂਦਾ ਏ। ਸੰਯੁਕਤ ਰਾਸ਼ਟਰ ਵੱਲੋਂ 2016 ਨੂੰ 2 ਮਈ ਦਾ ਦਿਨ ਵਿਸ਼ਵ ਟੂਨਾ ਦਿਵਸ ਵਜੋਂ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਸੀ। 2017 ਨੂੰ ਵਿਸ਼ਵ ਪੱਧਰ ਤੇ ਪਹਿਲਾ ਟੂਨਾ ਦਿਵਸ ਮਨਾਇਆ ਗਿਆ ਸੀ। ਇਹ ਦਿਨ ਟੂਨਾ ਮੱਛੀਆਂ ਦੀ ਆਬਾਦੀ ਨੂੰ ਬਚਾਉਣ ਅਤੇ ਉਹਨਾਂ ਦੇ ਸਿਹਤ ਲਾਭਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਵਿਸ਼ੇਸ਼ ਉਪਰਾਲਾ ਏ। ਇਸ ਲਈ ਵਿਸ਼ਵ ਟੂਨਾ ਦਿਵਸ ਇਹਨਾਂ ਮੱਛੀਆਂ ਅਤੇ ਇਹਨਾਂ ਵਰਗੀਆਂ ਹੋਰ ਪ੍ਰਜਾਤੀਆਂ ਦੇ ਸ਼ਿਕਾਰ ਨੂੰ ਰੋਕਣ ਅਤੇ ਸਮੁੰਦਰੀ ਇਕੋਸਿਸਟਮ ਨੂੰ ਸੁਰੱਖਿਅਤ ਰੱਖਣ ਤੇ ਜ਼ੋਰ ਦਿੰਦਾ ਏ। ਟੂਨਾ ਮੱਛੀ ਦੀ ਸਾਂਭ ਸੰਭਾਲ ਆਰਥਿਕ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੇ ਤੌਰ ਤੇ ਬਹੁਤ ਮਹੱਤਵਪੂਰਨ ਏ। ਇਹ ਤਾਂ ਗੱਲ ਹੋਈ ਵਿਸ਼ਵ ਟੂਨਾ ਦਿਵਸ ਬਾਰੇ, ਤੇ ਆਓ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਹਾਂ ਇਹ ਵਾਰਤਾ ਸਦਭਾਵਨਾ ਅਤੇ ਸਾਂਝੀ ਵਾਲਤਾ, ਤੇ ਵਾਰਤਾਕਾਰ ਨੇ ਅਮਰਦੀਪ ਕੌਰ।
1: ਕਹਿੰਦੇ ਨੇ ਕਿ ਦੀਵਾ ਦੀਵੇ ਨੂੰ ਜਗਾਉਂਦਾ ਹੈ ਤੇ ਮੁਹੱਬਤ ਦਿਲਾਂ ਨੂੰ ਜੋੜਦੀ ਹੈ। ਅੱਜ ਦੀ ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਜੇਕਰ ਕੁਝ ਗਵਾਚ ਰਿਹਾ ਹੈ ਤਾਂ ਉਹ ਹੈ ਸਾਡਾ ਆਪਣਾਪਨ। ਨਾ ਤੇਰਾ ਹੈ ਨਾ ਮੇਰਾ ਹੈ, ਇਹ ਜਗ ਸਾਂਝਾ ਰਹਿਣ ਬਸੇਰਾ ਹੈ। ਕਿਉਂ ਵੰਡੀਆਂ ਪਾ ਕੇ ਬੈਠੇ ਹੋ, ਇੱਥੇ ਹਰ ਚਿਹਰੇ ਵਿੱਚ ਰੱਬ ਦਾ ਡੇਰਾ ਹੈ। ਸਾਂਝੀਵਾਲਤਾ ਸਿਰਫ ਇਕੱਠੇ ਬਹਿ ਕੇ ਰੋਟੀ ਖਾਣਾ ਨਹੀਂ ਹੈ, ਸਗੋਂ ਇੱਕ ਦੂਜੇ ਦੇ ਦਰਦ ਨੂੰ ਬਿਨਾਂ ਬੋਲੇ ਮਹਿਸੂਸ ਕਰਨਾ ਹੈ। ਜਦੋਂ ਕਿਸੇ ਗੁਆਂਢੀ ਦੇ ਘਰ ਚੁੱਲ੍ਹਾ ਨਾ ਬਲੇ ਤੇ ਸਾਨੂੰ ਆਪਣੀ ਗਰਾਹੀ ਦਾ ਸਵਾਦ ਫਿੱਕਾ ਲੱਗਣ ਲੱਗ ਪਵੇ, ਸਮਝ ਲੈਣਾ ਚਾਹੀਦਾ ਹੈ ਸਾਡੇ ਅੰਦਰ ਸਦਭਾਵਨਾ ਜਿਉਂਦੀ ਹੈ। ਏਕ ਪਿਤਾ ਏਕ ਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਜਿਵੇਂ ਇੱਕੋ ਰੁੱਖ ਦੀਆਂ ਵੱਖ ਵੱਖ ਟਾਹਣੀਆਂ ਹੁੰਦੀਆਂ ਹਨ, ਕੋਈ ਸੱਜੇ ਵੱਲ ਜਾਂਦੀ ਹੈ, ਕੋਈ ਖੱਬੇ ਵੱਲ, ਪਰ ਸਾਰਿਆਂ ਦਾ ਮੂਲ ਜੜ ਇੱਕੋ ਹੁੰਦੀ ਹੈ। ਐਵੇਂ ਹੀ ਅਸੀਂ ਵੱਖੋ ਵੱਖਰੇ ਧਰਮਾਂ, ਜਾਤਾਂ ਜਾਂ ਦੇਸਾਂ ਦੇ ਹੋ ਸਕਦੇ ਹਾਂ, ਪਰ ਸਾਡੇ ਅੰਦਰ ਧੜਕਣ ਵਾਲਾ ਖੂਨ ਅਤੇ ਸਾਹਾਂ ਦੀ ਡੋਰ ਇੱਕੋ ਮਾਲਕ ਦੇ ਹੱਥ ਹੈ। ਜੇ ਅਸੀਂ ਸਾਂਝੀਵਾਲਤਾ ਦੇ ਸਭ ਤੋਂ ਵੱਡੇ ਪ੍ਰਮਾਣ ਦੀ ਗੱਲ ਕਰੀਏ ਤਾਂ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਦੁਨੀਆ ਦਾ ਅਜਿਹਾ ਪਵਿੱਤਰ ਗ੍ਰੰਥ ਜਿੱਥੇ ਗੁਰੂ ਸਾਹਿਬਾਨਾਂ ਨੇ ਸਿਰਫ ਆਪਣੀ ਬਾਣੀ ਹੀ ਨਹੀਂ ਦਰਜ ਕੀਤੀ, ਸਗੋਂ ਵੱਖ ਵੱਖ ਜਾਤਾਂ, ਵਰਨਾ ਤੇ ਇਲਾਕਿਆਂ ਵਿੱਚੋਂ ਆਏ ਭਗਤਾਂ ਤੇ ਭੱਟਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ। ਜਦੋਂ ਅਸੀਂ ਪੜ੍ਹਦੇ ਹਾਂ ਨਾ ਕੋ ਬੈਰੀ ਨਹੀਂ ਬਿਗਾਨਾ, ਸਗਲ ਸੰਗ ਹਮ ਕੋ ਬਣੇ ਆਈ, ਤਾਂ ਇਹ ਸਿਰਫ ਲਫ਼ਜ਼ ਨਹੀਂ, ਇਹ ਇੱਕ ਜੀਵਨ ਜਾਂਚ ਹੈ। ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਇਹਨਾਂ ਸਭਨਾਂ ਦੀ ਆਵਾਜ਼ ਇੱਕੋ ਥਾਂ ਗੂੰਜਦੀ ਹੈ, ਉਹ ਵੀ ਬਿਨਾਂ ਕਿਸੇ ਵਿਤਕਰੇ ਤੋਂ। ਇਹ ਸਾਨੂੰ ਸਿਖਾਉਂਦੇ ਹਨ ਕਿ ਰੱਬ ਦੀ ਦਰਗਾਹ ਵਿੱਚ ਡਿਗਰੀਆਂ ਜਾਂ ਜਾਤਾਂ ਨਹੀਂ, ਸਿਰਫ ਪ੍ਰੇਮ ਪ੍ਰਵਾਨ ਹੁੰਦਾ ਹੈ। ਜਦੋਂ ਜ਼ੁਲਮ ਦੀ ਹਨੇਰੀ ਚੱਲੀ ਸੀ ਤਾਂ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵਾਂ ਮਨੁੱਖ ਸਿਰਜਿਆ ਸੀ। ਆਪ ਨੇ ਉਚਾਰਿਆ ਸੀ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਜ਼ਰਾ ਸੋਚੋ ਉਸ ਵਕਤ ਦੇ ਸਮਾਜ ਵਿੱਚ ਜਿੱਥੇ ਇਨਸਾਨ ਦਾ ਪਰਛਾਵਾਂ ਵੀ ਦੂਜੇ ਨੂੰ ਅਪਵਿੱਤਰ ਕਰ ਦਿੰਦਾ ਸੀ, ਉੱਥੇ ਗੁਰੂ ਸਾਹਿਬ ਨੇ 5 ਪਿਆਰੇ ਸਾਜੇ, 5 ਵੱਖ ਵੱਖ ਦਿਸ਼ਾਵਾਂ ਤੋਂ ਸਨ ਤੇ ਵੱਖ ਵੱਖ ਕਿੱਤਿਆਂ ਤੋਂ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਉਹਨਾਂ ਨੇ ਸਾਰੀਆਂ ਵੰਡੀਆਂ ਪੱਲਾਂ ਵਿੱਚ ਮੇਟ ਦਿੱਤੀਆਂ। ਇਹ ਇਤਿਹਾਸ ਸਾਨੂੰ ਦੱਸਦਾ ਹੈ ਕਿ ਸਾਂਝੀਵਾਲਤਾ ਕੋਈ ਕਮਜ਼ੋਰੀ ਨਹੀਂ, ਸਗੋਂ ਇਹ ਸਭ ਤੋਂ ਵੱਡੀ ਤਾਕਤ ਹੈ। ਪੰਜਾਬ ਦੀ ਮਿੱਟੀ दीता फितरत ही सांझी वालता है। साडे मेले, साडियां तियां, साडे त्योहार, कदे किसी ने पुछया सी कि लोहड़ी दा दीवा किसदे घरों बल के आया है। साडे बजुर्गां कोल भावें वड्डियां वड्डियां डिग्रियां नहीं सन, पर उन्हां कोल सांझा चुल्ला सी। अज असी अपने घरां दे बूहे तां बंद कर ले ने, पर की असी अपने मना दे बूहे भी बंद कर लवांगे। याद रखियो, जिस समाज विच सांझ टुट जांदी है, उत्थे फिर नफरत दे बी उगणे शुरू हो जांदे ने। सांझी वालता दा अर्थ है सरबत दा भला, सिर्फ अपनी तरक्की नहीं सगो सब दी खुशहाली दी अरदास। अज असी सोशल मीडिया उत्ते हजारां दोस्तां नाल जुड़े हुए हाँ, पर की असी अपने नाल रहिंदे इंसान दी खबर रखदे हाँ। असी वाईफाई नाल तां जुड़ गए, पर दिलां दियां तारां किते टुट रहियां ने। असल सांझी वालता फोन छड़ के किसे दा हथ फड़न विच है, किसे नूं सुनन विच है। मेरे नौजवान दोस्त जो अज विदेशां विच बैठे ने, जां इत्थे अपने करियर दी दौड़ विच ने, याद रखना सफलता दा असल स्वाद उदों आउंदा है जदों पिछे रह गए किसे कमजोर दा हाथ फड़ के असी उसनूं नाल लैके चलदे हाँ। अज दी सांझी वालता की है? सद्भावना किसनूं कहांगे? सब धर्मां दा सत्कार करना, सोशल मीडिया उत्ते किसे दी निंदा ना करनी, अपने गुआंढी दी तकलीफ विच उसे नाल खड़ना, ऐही असली भगती है। जदों असी पिछे मुड़ के वेखदे हाँ तां साडे पुरखियां दी याद आउंदी है। ओ लोग जो शायद बहुते पढ़े लिखे नहीं सन, पर

0: ના કોઈ સાંજ દી પીએચડી સી યાદ કરો ઓ સમા જદો પિંડ વિચ કિસી એક ધી દા વ્યાહ હુંદા સી તાં પૂરા પિંડ આપણી ધી સમજ કે કામ કરદા સી કિસી દે ઘર લકડાં દી લોડ હુંદી તાં ગુઆંઢી પહેલાં પહોંચદા સી સાડે બઝુર્ગાં ને સાનું સિખાયા સી કે રોટી વંડ કે ખાધી જાંદી હૈ તે દર્દ વંડ કે ઘટાયા જાંદા હૈ અજ સાડે કોલ વડીયાં કોઠીયાં ને પર ઉહ સાંજે વેળે કિથ્થે ગયે ઉહ પુરખિયાં દી સરબત દે ભલે વાલી અરદાસ અજ સાડે નિજી સ્વાર્થાં હેઠ દબ ગઈ હૈ અજ દા વિદ્યાર્થી કિતાબાં દે બોજ હેઠ એના દબ ગયા હૈ કે ઉહ સાંજ દા મતલબ ભૂલદા જા રહ્યા હૈ સ્કૂલાં કાલજાં વિચ અસી બચ્ચિયાં નું મુકાબલા ભાવ કોમ્પીટીશન કરના તાં સિખા રહે હાં પર સહયોગ ભાવ કોઓપરેશન કરના શાયદ ભૂલ ગયે હાં અસી ઉહનાં નું દસદે હાં કે તું પહેલે નંબર ઉત્તે આઉણા હૈ પર એ નહીં દસદે કે જે તેરા કોઈ સાથી પીછે રહે ગયા હૈ તાં ઉસદા હથ ફડ કે ઉસનું નાલ કિવેં લે કે જાણા હૈ સો સદા યાદ રખ્યો ਕਿਤਾਬੀ ਗਿਆਨ ਤੁਹਾਨੂੰ ਨੌਕਰੀ ਤਾਂ ਦੇ ਸਕਦਾ ਹੈ ਪਰ ਸਾਂਝੀਵਾਲਤਾ ਦਾ ਗਿਆਨ ਤੁਹਾਨੂੰ ਇੱਕ ਇਨਸਾਨ ਬਣਾਉਂਦਾ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਸੰਗਤ ਅਤੇ ਪੰਗਤ ਦੀ ਮਰਿਆਦਾ ਰਾਹੀਂ ਇਹ ਸਿਖਾਇਆ ਸੀ ਕਿ ਗਿਆਨ ਉਹ ਹੈ ਜੋ ਸਭ ਲਈ ਸਾਂਝਾ ਹੋਵੇ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਵਿੱਦਿਆ ਦਾ ਅਸਲ ਮਕਸਦ ਹੀ ਪਰਉਪਕਾਰ ਹੈ ਭਾਵ ਦੂਜਿਆਂ ਦਾ ਭਲਾ ਕਰਨਾ ਕਦੇ ਆਪਣੇ ਦਾਦਾ ਦਾਦੀ ਕੋਲ ਬੈਠ ਕੇ ਵੇਖਣਾ ਉਹਨਾਂ ਦੀਆਂ ਅੱਖਾਂ ਵਿੱਚ ਜੋ ਤਜਰਬਾ ਹੈ ਉਹ ਕਿਸੇ ਇੰਟਰਨੈਟ ਉੱਤੇ ਨਹੀਂ ਮਿਲਣਾ ਉਹ ਤੁਹਾਨੂੰ ਦੱਸਣਗੇ ਕਿ ਕਿਵੇਂ ਪੁਰਾਣੇ ਸਮੇਂ ਵਿੱਚ ਜਦੋਂ ਕੋਈ ਮੁਸਾਫਰ ਪਿੰਡ ਵਿੱਚ ਆਉਂਦਾ ਸੀ ਤਾਂ ਉਸ ਨੂੰ ਬਿਨਾਂ ਪੁੱਛੇ ਪਾਣੀ ਤੇ ਪ੍ਰਸ਼ਾਦਾ ਛਕਾਇਆ ਜਾਂਦਾ ਸੀ ਅੱਜ ਅਸੀਂ ਆਪਣੇ ਕਮਰਿਆਂ ਵਿੱਚ ਬੰਦ ਹੋ ਕੇ ਔਨਲਾਈਨ ਗੇਮਾਂ ਖੇਡਦੇ ਹਾਂ ਪਰ ਬਾਹਰ ਖੇਡਦੇ ਸਾਥੀ ਦੀ ਸੱਟ ਦਾ ਦਰਦ ਮਹਿਸੂਸ ਨਹੀਂ ਕਰ ਸਕਦੇ ਸਾਂਝੀਵਾਲਤਾ ਦਾ ਪਾਠ ਸ਼ੁਰੂ ਹੁੰਦਾ ਹੈ ਆਪਣੇ ਟਿਫਿਨ ਦੀ ਰੋਟੀ ਨੂੰ ਕਿਸੇ ਭੁੱਖੇ ਸਾਥੀ ਨਾਲ ਸਾਂਝਾ ਕਰਨ ਤੋਂ ਆਪਣੇ ਨੋਟਸ ਨਾਲ ਕਿਸੇ ਕਮਜ਼ੋਰ ਵਿਦਿਆਰਥੀ ਦੀ ਮਦਦ ਕਰਨ ਤੋਂ ਡਿਗਰੀਆਂ ਦੀ ਦੌੜ ਵਿੱਚ ਕਿੱਥੇ ਇਨਸਾਨ ਪਿੱਛੇ ਨਾ ਰਹਿ ਜਾਵੇ ਪੁਰਖਿਆਂ ਦੀ ਸਾਂਝ ਵਾਲੀ ਸ਼ਾਨ ਪਿੱਛੇ ਨਾ ਰਹਿ ਜਾਵੇ ਪੜ੍ਹੋ ਜ਼ਰੂਰ ਪਰ ਪੜ੍ਹ ਕੇ ਦਿਲਾਂ ਨੂੰ ਜੋੜਨਾ ਸਿੱਖੋ ਨਫ਼ਰਤ ਦੀਆਂ ਕੰਧਾਂ ਨੂੰ ਮੁਹੱਬਤ ਨਾਲ ਤੋੜਨਾ ਸਿੱਖੋ ਸਾਂਝੀਵਾਲਤਾ ਇੱਕ ਅਜਿਹਾ ਇਮਤਿਹਾਨ ਹੈ ਜਿਸ ਵਿੱਚ ਫੇਲ ਹੋਣ ਦਾ ਮਤਲਬ ਹੈ ਇਨਸਾਨੀਅਤ ਦਾ ਹਾਰ ਜਾਣਾ ਸੋ ਆਓ ਇਸ ਇਮਤਿਹਾਨ ਵਿੱਚ ਸਭ ਨੂੰ ਨਾਲ ਲੈ ਕੇ ਪਾਸ ਹੋਈਏ ਮੰਦਰ ਹੋਵੇ ਜਾਂ ਹੋਵੇ ਮਸਜਿਦ ਹਰ ਪਾਸੇ ਉਹਦਾ ਨੂਰ ਹੈ ਬੰਦੇ ਵਿੱਚੋਂ ਰੱਬ ਪਛਾਣਨਾ ਇਹੀ ਅਸਲੀ ਸਰੂਰ ਹੈ ਕਾਦੇ ਵੈਰ ਤੇ ਕਾਦੀਆਂ ਵੰਡਾਂ ਸਭ ਮਿੱਟੀ ਦਾ ਖਿਡੌਣਾ ਨੇ ਮਿਲ ਕੇ ਬਹਿਣਾ ਸਾਂਝੀਵਾਲਤਾ ਬਾਕੀ ਸਭ ਤਾਂ ਰੋਣਾ ਹੈ ਚਲੋ ਅੱਜ ਇੱਕ ਵਾਅਦਾ ਕਰੀਏ ਕਿਸੇ ਦੇ ਚਿਹਰੇ ਉੱਤੇ ਮੁਸਕੁਰਾਹਟ ਲਿਆਉਣ ਦਾ ਵਾਅਦਾ ਕਿਸੇ ਟੁੱਟੇ ਹੋਏ ਦਿਲ ਨੂੰ ਜੋੜਨ ਦਾ ਵਾਅਦਾ ਕਿਉਂਕਿ ਅਖੀਰ ਵਿੱਚ ਸਾਡੇ ਨਾਲ ਸਾਡੀ ਜਾਇਦਾਦ ਨਹੀਂ ਸਾਡੇ ਵੱਲੋਂ ਵੰਡਿਆ ਹੋਇਆ ਪਿਆਰ ਹੀ ਜਾਵੇਗਾ
1: ਹੁਣੇ ਤੁਸੀਂ ਸੁਣ ਰਹੇ ਸੀ ਅਮਰਦੀਪ ਕੌਰ ਦੀ ਵਾਰਤਾ ਸਦਭਾਵਨਾ ਅਤੇ ਸਾਂਝੀਵਾਲਤਾ ਹੁਣ ਪੇਸ਼ ਨੇ ਮਾਤਾ ਦੀਆਂ ਭੇਟਾਂ ਤੇ ਸ਼ੁਰੂਆਤ ਕਰਦੇ ਹਾਂ ਊਸ਼ਾ ਮੰਗੇਸ਼ਕਰ ਦੀ ਗਾਈ ਮਾਤਾ ਦੀ ਇਸ ਭੇਂਟ ਦੇ ਨਾਲ ਖੋਲੋ ਅੱਖੀਆਂ ਤੇ ਦਰਸ਼ਨ ਪਾਲੋ ਮਾਤਾ ਦੀ ਸਵਾਰੀ ਆਈ ਜੇ ਸਾਰੇ ਮਿਲ ਕੇ ਜੈਕਾਰਾ ਇੱਕ ਲਾ ਲੋ ਮਾਤਾ ਦੀ ਸਵਾਰੀ ਆਈ ਜੇ

माता दी ਇਹ ਭੇਂਟ ਤੁਸੀਂ ਊਸ਼ਾ ਮੰਗੇਸ਼ਕਰ ਦੀ ਆਵਾਜ਼ ਵਿੱਚ ਸੁਣ ਰਹੀ ਸੀ। ਹੁਣ ਸੁਣਦੇ ਹਾਂ ਸਲੀਮ ਤੇ ਪਰਵੇਜ਼ ਪੇਜ਼ੀ ਦੀਆਂ ਆਵਾਜ਼ਾਂ ਵਿੱਚ ਮਾਤਾ ਦੀ ਇਹ ਭੇਂਟ। ਆਏ ਦਰਸ਼ਨ ਕਰਨ ਪੁਜਾਰੀ ਮਖੋਲ ਬੂਹੇ ਮੰਦਰਾਂ ਦੇ,

ਮਾਤਾ ਦੀ ਇਹ ਭੇਂਟ ਤੁਸੀਂ ਪਰਵੇਜ਼ ਪੇਜ਼ੀ ਤੇ ਸਲੀਮ ਦੀਆਂ ਆਵਾਜ਼ਾਂ ਵਿੱਚ ਸੁਣ ਰਹੇ ਸੀ। ਹੁਣ ਸੁਣਦੇ ਹਾਂ ਅਮਰਜੀਤ ਬਿਜਲੀ ਦੀ ਗਾਈ ਮਾਤਾ ਦੀ ਇਹ ਭੇਂਟ। ਤੇਰਾ ਦਿੱਤਾ ਖਾਈ ਦਾ, ਤੇਰਾ ਦਿੱਤਾ ਪਾਈ ਦਾ, ਤੇਰੇ ਬੱਚਿਆਂ ਨੂੰ ਨਹੀਂ ਓ ਕੁਝ ਹੋਰ ਚਾਹੀਦਾ।

ਸਰਲ ਕਵੀ ਦੀ ਲਿਖੀ ਤੇ ਅਮਰਜੀਤ ਬਿਜਲੀ ਦੀ ਗਾਈ ਮਾਤਾ ਦੀ ਇਹ ਪੇਂਟ ਹੁਣ ਤੁਸੀਂ ਸੁਣੀ। ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਪੇਸ਼ ਏ ਸੁਦੇਸ਼ ਕੁਮਾਰੀ ਦੀ ਗਾਈ ਮਾਤਾ ਦੀ ਇਹ ਪੇਂਟ। ਡਰ ਤੇ ਸਵਾਲੀ ਖੜਿਆ ਮਗਲ ਪਾ ਕੇ ਲਾਲ ਚੁੰਨੀਆਂ।

माता दी ਇਹ ਭੇਂਟ ਤੁਸੀਂ ਸੁਦੇਸ਼ ਕੁਮਾਰੀ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: श्रोताओं, अभी आप सुन रहे थे कार्यक्रम एक ही फिल्म से। यह आकाशवाणी दिल्ली का इंद्रप्रस्थ चैनल है। दिन के 1:40 होने वाले हैं। आइए सुनते हैं समाचार।
1: 2 बजे फिर हाजिर होवांगे फौजी वीरां लई कुछ होर गीतां दे नाल।
2: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ 2 ਵਿਧਾਨ ਸਭਾ ਹਲਕਿਆਂ ਵਿੱਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠੇ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਤੇ IPL ਕ੍ਰਿਕਟ ਵਿੱਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ।

ਖਬਰਾਂ ਵਿਸਥਾਰ ਨਾਲ। ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਪੀ ਐਸ ਨਰਸਿਮਾ ਅਤੇ ਜੋਮਾਲੇ ਬਾਗਚੀ ਦੀ ਇਕ ਵਿਸ਼ੇਸ਼ ਬੈਂਚ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਗਿਣਤੀ ਲਈ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਪੂਰਾ ਅਧਿਕਾਰ ਹੈ ਅਤੇ 13 ਅਪ੍ਰੈਲ 2026 ਦੇ ਸਰਕੂਲਰ ਜਿਸ ਵਿਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਸ਼ਾਮਲ ਕਰਨ ਦਾ ਨਿਰਦੇਸ਼ ਦਿੱਤਾ ਗਿਆ ਸੀ ਗਲਤ ਨਹੀਂ ਠਹਿਰਾਇਆ ਜਾ ਸਕਦਾ। ਚੋਣ ਕਮਿਸ਼ਨ ਨੇ ਅਦਾਲਤ ਨੂੰ ਦਸਿਆ ਕਿ ਸਰਕੂਲਰ ਚ ਸਪਸ਼ਟ ਤੌਰ ਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਮੁਲਾਜ਼ਮਾਂ ਦੇ ਮਿਸ਼ਰਨ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਦੇ ਬੇਨੇਮੀਆਂ ਸਬੰਧੀ ਡਰ ਬੇਬੁਨਿਆਦ ਨੇ। ਬੈਂਚ ਨੇ ਕਿਹਾ ਕਿ ਕਮਿਸ਼ਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਸਮੇਤ ਇਕੋ ਪੂਲ ਤੋਂ ਗਿਣਤੀ ਮੁਲਾਜ਼ਮਾਂ ਦੀ ਚੋਣ ਕਰ ਸਕਦਾ ਹੈ। 294 ਮੈਂਬਰੀ ਪੱਛਮੀ ਬੰਗਾਲ ਵਿਧਾਨ ਸਭਾ ਲਈ ਪੋਲਿੰਗ 23 ਅਪ੍ਰੈਲ ਅਤੇ 29 ਅਪ੍ਰੈਲ ਨੂੰ ਦੋ ਗੇੜਾਂ ਵਿਚ ਹੋਈ ਸੀ। ਵੋਟਾਂ ਦੀ ਗਿਣਤੀ 4 ਮਈ ਨੂੰ ਹੋਏਗੀ। ਇਸ ਤੋਂ ਪਹਿਲਾਂ ਕਲਕੱਤਾ ਹਾਈ ਕੋਰਟ ਨੇ ਟੀ ਐਮ ਸੀ ਦੀ ਪਟੀਸ਼ਨ ਨੂੰ ਇਹ ਕਹਿੰਦਿਆਂ ਖਾਰਜ ਕਰ ਦਿੱਤਾ ਸੀ ਕਿ ਚੋਣ ਕਮਿਸ਼ਨ ਅਤੇ ਰਾਜ ਸਰਕਾਰ ਦੇ ਕਰਮਚਾਰੀਆਂ ਦੀ ਬਜਾਏ ਕੇਂਦਰ ਸਰਕਾਰ ਅਤੇ ਸਰਕਾਰੀ ਖੇਤਰ ਦੇ ਅਦਾਰਿਆਂ ਦੇ ਕਰਮਚਾਰੀਆਂ ਨੂੰ ਗਿਣਤੀ ਸੁਪਰਵਾਈਜ਼ਰ ਅਤੇ ਸਹਾਇਕ ਨਿਯੁਕਤ ਕਰਨ ਦੇ ਫੈਸਲੇ ਵਿਚ ਕੁਝ ਵੀ ਗੈਰ ਕਾਨੂੰਨੀ ਨਹੀਂ ਹੈ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ ਵਿਚ 15 ਵੋਟ ਕੇਂਦਰਾਂ ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਇਨ੍ਹਾਂ ਵਿਚ ਮਗਰਾਟ ਪੱਛਮੀ ਵਿਧਾਨ ਸਭਾ ਹਲਕੇ ਤੇ 11 ਵੋਟ ਕੇਂਦਰ ਅਤੇ ਡਾਇਮੰਡ ਹਾਰਬਰ ਵਿਧਾਨ ਸਭਾ ਹਲਕੇ ਦੇ 4 ਵੋਟ ਕੇਂਦਰ ਸ਼ਾਮਲ ਨੇ। ਸਵੇਰੇ 7 ਵਜੇ ਸ਼ੁਰੂ ਹੋਈ ਪੋਲਿੰਗ ਸ਼ਾਮੀ 6 ਵਜੇ ਤੱਕ ਜਾਰੀ ਰਹੇਗੀ। ਸਵੇਰੇ 11 ਵਜੇ ਤੱਕ ਮਗਰਾਟ ਪੱਛਮ ਚ ਲਗਭਗ 37% ਤੇ ਡਾਇਮੰਡ ਹਾਰਬਰ ਚ 35.92% ਪੋਲਿੰਗ ਦਰਜ ਕੀਤੀ ਗਈ। ਉਧਰ ਕੇਰਲਾ ਵਿਚ 140 ਹਲਕਿਆਂ ਚ ਪਈਆਂ ਵੋਟਾਂ ਦੀ ਗਿਣਤੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ। ਮੁੱਖ ਚੋਣ ਅਧਿਕਾਰੀ ਰਤਨ ਯੂ ਕੇਲਕਰ ਨੇ ਦਸਿਆ ਕਿ ਗਿਣਤੀ ਸਵੇਰੇ 8 ਵਜੇ 43 ਥਾਵਾਂ ਤੇ ਸਥਾਪਿਤ 140 ਗਿਣਤੀ ਕੇਂਦਰਾਂ ਤੇ ਹੋਏਗੀ। ਸਰਕਾਰ ਨੇ ਸਵਦੇਸ਼ੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਨਾਗਰਿਕਾਂ ਨੂੰ ਤੁਰੰਤ ਆਫਤ ਚੇਤਾਵਨੀਆਂ ਪ੍ਰਦਾਨ ਕਰਨ ਲਈ ਇਕ ਸੈੱਲ ਪ੍ਰਸਾਰਣ ਪ੍ਰਣਾਲੀ ਸ਼ੁਰੂ ਕੀਤੀ ਹੈ। ਇਸ ਪ੍ਰਣਾਲੀ ਦੀ ਜਾਂਚ ਕਰਨ ਲਈ ਅੱਜ ਦੁਪਹਿਰ 12 ਵਜੇ ਦੇ ਕਰੀਬ ਨਾਗਰਿਕਾਂ ਦੇ ਮੋਬਾਈਲ ਫੋਨਾਂ ਤੇ ਸਾਇਰਨ ਦੇ ਨਾਲ ਇਕ ਸੂਚਨਾ ਭੇਜੀ ਗਈ। ਸੰਦੇਸ਼ ਵਿਚ ਲਿਖਿਆ ਸੀ, ਅਲਰਟ ਸਿਟੀਜ਼ਨਸ ਸੇਫ ਨੇਸ਼ਨ। ਇਹ ਸੰਦੇਸ਼ ਟੈਸਟਿੰਗ ਲਈ ਹੈ, ਇਸ ਲਈ ਜਨਤਾ ਨੂੰ ਇਸਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ ਹੈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਇਸ ਸੰਦੇਸ਼ ਨਾਲ ਨਾਗਰਿਕਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਇਹ ਭਾਰਤ ਦੇ ਨਵੇਂ ਮੋਬਾਈਲ ਆਧਾਰਿਤ ਆਫਤ ਸੰਚਾਰ ਪ੍ਰਣਾਲੀ ਲਈ ਇਕ ਟੈਸਟ ਸੰਦੇਸ਼ ਹੈ। ਉਨਾਂ ਕਿਹਾ ਕਿ ਇਸ ਨੂੰ ਦੂਰ ਸੰਚਾਰ ਵਿਭਾਗ ਵੱਲੋਂ ਸੈੱਲ ਪ੍ਰਸਾਰਣ ਤਕਨਾਲੋਜੀ ਦੀ ਵਰਤੋਂ ਕਰਕੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਐ। ਸ੍ਰੀ ਸਿੰਧੀਆ ਨੇ ਕਿਹਾ ਕਿ ਭਵਿੱਖ ਵਿਚ ਇਹ ਪ੍ਰਣਾਲੀ ਕਿਸੇ ਆਫਤ ਜਾਂ ਹੰਗਾਮੀ ਸਥਿਤੀ ਵਿਚ ਸਥਾਨਕ ਭਾਸ਼ਾਵਾਂ ਅਤੇ ਸਥਾਨ ਵਿਸ਼ੇਸ਼ ਵਿਚ ਤੁਰੰਤ ਚੇਤਾਵਨੀਆਂ ਭੇਜਣ ਦੇ ਯੋਗ ਹੋਏਗੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇਕ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਸੰਦੀਪ ਪਾਠਕ ਹਾਲ ਹੀ ਵਿਚ ਆਮ ਆਦਮੀ ਪਾਰਟੀ ਦੇ 6 ਹੋਰ ਰਾਜ ਸਭਾ ਸੰਸਦ ਮੈਂਬਰਾਂ ਨਾਲ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਨ। ਇਸ ਕਾਰਵਾਈ ਨਾਲ ਪੰਜਾਬ ਵਿਚ ਇਕ ਨਵਾਂ ਸਿਆਸੀ ਵਿਵਾਦ ਪੈਦਾ ਹੋ ਗਿਐ। ਸੂਤਰਾਂ ਅਨੁਸਾਰ ਪੰਜਾਬ ਦੇ 2 ਜ਼ਿਲ੍ਹਿਆਂ ਵਿਚ 2 ਵੱਖ ਵੱਖ FIRs ਦਰਜ ਕੀਤੀਆਂ ਗਈਆਂ ਨੇ, ਹਾਲਾਂਕਿ ਦੋਵਾਂ ਜ਼ਿਲ੍ਹਿਆਂ ਦੇ ਨਾਵਾਂ ਦਾ ਹਾਲੇ ਤੱਕ ਅਧਿਕਾਰਤ ਤੌਰ ਤੇ ਖੁਲਾਸਾ ਨਹੀਂ ਕੀਤਾ ਗਿਆ। BJP ਵਿਚ ਸ਼ਾਮਲ ਹੋਣ ਵਾਲੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵਿਚ 2 ਵਿਰੁੱਧ ਇਹ ਦੂਜੀ ਅਜਿਹੀ ਕਾਰਵਾਈ ਹੈ। ਵੀਰਵਾਰ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੇ ਰਾਜ ਸਭਾ ਮੈਂਬਰ ਰਜਿੰਦਰ ਗੁਪਤਾ ਦੀ ਮਾਲਕੀ ਵਾਲੇ ਟਰਾਈਡੈਂਟ ਗਰੁੱਪ ਦੇ ਇਕ ਟੈਕਸਟਾਈਲ ਯੂਨਿਟ ਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੰਜਾਬ BJP ਪ੍ਰਧਾਨ ਸੁਨੀਲ ਜਾਖੜ ਨੇ ਸ੍ਰੀ ਪਾਠਕ ਵਿਰੁੱਧ FIR ਦਰਜ ਕਰਨ ਨੂੰ ਆਮ ਆਦਮੀ ਪਾਰਟੀ ਦੇ ਦੋਹਰੇ ਮਾਪਦੰਡਾਂ ਦਾ ਸਬੂਤ ਦੱਸਿਆ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇਤਾਵਾਂ ਦੇ BJP ਵਿਚ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਨੂੰ ਉਨ੍ਹਾਂ ਵਿਚ ਕਮੀਆਂ ਦਿਖਾਈ ਦੇਣ ਲੱਗ ਪਈਆਂ ਨੇ। ਜ਼ਿਕਰਯੋਗ ਹੈ ਕਿ ਬੀਤੀ 24 ਅਪ੍ਰੈਲ ਨੂੰ ਆਮ ਆਦਮੀ ਪਾਰਟੀ ਦੇ 7 ਰਾਜ ਸਭਾ ਮੈਂਬਰ ਸੰਦੀਪ ਪਾਠਕ, ਰਜਿੰਦਰ ਗੁਪਤਾ, ਰਾਘਵ ਚੱਡਾ, ਅਸ਼ੋਕ ਕੁਮਾਰ ਮਿੱਤਲ, ਹਰਭਜਨ ਸਿੰਘ, ਵਿਕਰਮਜੀਤ ਸਿੰਘ ਸਾਹਨੀ ਤੇ ਸਵਾਤੀ ਮਾਲੀਵਾਲ BJP ਵਿਚ ਸ਼ਾਮਲ ਹੋ ਗਏ ਸਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ। ਲੋਕ ਸਭਾ ਤੋਂ BJP ਦੇ ਸੰਸਦ ਮੈਂਬਰ ਡਾਕਟਰ ਸੰਜੇ ਜੈਸਵਾਲ ਨੂੰ ਐਸਟੀਮੇਟਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿਚ ਲੋਕ ਸਭਾ ਦੇ 30 ਮੈਂਬਰ ਨੇ। ਲੋਕ ਸਭਾ ਤੋਂ BJP ਦੇ ਸੰਸਦ ਮੈਂਬਰ ਬੇਅੰਤ ਪਾਂਡਾ ਪਬਲਿਕ ਅੰਡਰਟੇਕਿੰਗ ਕਮੇਟੀ ਦੀ ਪ੍ਰਧਾਨਗੀ ਕਰਨਗੇ। ਲੋਕ ਸਭਾ ਤੋਂ ਕਾਂਗਰਸ ਦੇ ਸੰਸਦ ਮੈਂਬਰ KC ਵੇਣੁਗੋਪਾਲ ਨੂੰ ਲੋਕ ਲੇਖਾ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ, ਜਿਸ ਵਿਚ ਲੋਕ ਸਭਾ ਦੇ 15 ਅਤੇ ਰਾਜ ਸਭਾ ਦੇ 7 ਮੈਂਬਰ ਸ਼ਾਮਲ ਨੇ।
ਲੋਕ ਸਭਾ ਤੋਂ ਭਾਜਪਾ ਦੇ ਸੰਸਦ ਮੈਂਬਰ ਫੱਗਣ ਸਿੰਘ ਕੁਲਸਤੇ ਅਨੁਸੂਚਿਤ ਜਾਤਾਂ ਤੇ ਅਨੁਸੂਚਿਤ ਜਨਜਾਤਾਂ ਦੀ ਭਲਾਈ ਸਬੰਧੀ ਕਮੇਟੀ ਦੇ ਮੁਖੀ ਹੋਣਗੇ। ਇਸ ਵਿਚ ਲੋਕ ਸਭਾ ਦੇ 20 ਅਤੇ ਰਾਜ ਸਭਾ ਦੇ 10 ਮੈਂਬਰ ਨੇ। ਕਮੇਟੀਆਂ ਦਾ ਕਾਰਜਕਾਲ ਅਗਲੇ ਸਾਲ 30 ਅਪ੍ਰੈਲ ਤੱਕ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ਕਾਂਗਰਸ ਪ੍ਰਧਾਨ ਅਜੇ ਰਾਏ ਦੀ ਸਿਹਤ ਤੇ ਚਿੰਤਾ ਪ੍ਰਗਟ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸ੍ਰੀ ਅਜੇ ਰਾਏ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਨੇ। ਪੰਚਾਇਤੀ ਰਾਜ ਮੰਤਰਾਲਾ ਅੱਜ ਹੈਦਰਾਬਾਦ ਵਿਚ ਆਤਮ ਨਿਰਭਰ ਪੰਚਾਇਤ ਪਹਿਲਕਦਮੀ ਬਾਰੇ ਇਕ ਆਊਟਰੀਚ ਵਰਕਸ਼ਾਪ ਦਾ ਆਯੋਜਨ ਕਰ ਰਿਹਾ ਹੈ। ਇਸ ਰਾਹੀਂ ਭਾਗੀਦਾਰਾਂ ਨੂੰ ਆਤਮ ਨਿਰਭਰ ਪੰਚਾਇਤ ਪ੍ਰੋਗਰਾਮ ਦੇ ਸੰਕਲਪ, ਉਦੇਸ਼ਾਂ ਅਤੇ ਕਾਰਜ ਪ੍ਰਣਾਲੀ ਤੋਂ ਜਾਣੂ ਕਰਵਾਇਆ ਜਾਏਗਾ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਆਲਮੀ ਊਰਜਾ ਸੰਕਟ ਦੌਰਾਨ ਊਰਜਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਉਪਰਾਲਿਆਂ ਦੇ ਹਿੱਸੇ ਵਜੋਂ ਭਾਰਤ ਨੇ ਆਪਣੀ ਕੱਚੇ ਤੇਲ ਦੀ ਨਿਰਭਰਤਾ 27 ਦੇਸ਼ਾਂ ਤੋਂ ਵਧਾ ਕੇ 41 ਦੇਸ਼ਾਂ ਤੱਕ ਕਰ ਦਿੱਤੀ ਹੈ। ਵਾਈਬ੍ਰੈਂਟ ਗੁਜਰਾਤ ਖੇਤਰੀ ਸੰਮੇਲਨ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਸੰਕਟ ਦੇ ਪ੍ਰਬੰਧਨ ਵਿਚ ਲੰਮੇ ਸਮੇਂ ਦੀ ਯੋਜਨਾਬੰਦੀ ਨੇ ਮੁੱਖ ਭੂਮਿਕਾ ਨਿਭਾਈ ਹੈ। ਘਰੇਲੂ ਉਤਪਾਦਨ ਨੂੰ ਵਧਾਉਣ ਬਾਰੇ ਬੋਲਦਿਆਂ ਸ੍ਰੀ ਪੁਰੀ ਨੇ ਕਿਹਾ ਕਿ ਤੇਲ ਸ਼ੋਧ ਕਾਰਖਾਨਿਆਂ ਨੂੰ LPG ਉਤਪਾਦਨ ਨੂੰ ਵੱਧ ਤੋਂ ਵੱਧ ਕਰਨ ਲਈ ਹੁਕਮ ਜਾਰੀ ਕੀਤੇ ਗਏ ਨੇ। ਉਨ੍ਹਾਂ ਕਿਹਾ ਕਿ ਘਰੇਲੂ ਉਤਪਾਦਨ 60% ਵਧਿਆ, ਜੋ ਕਿ 36,000 ਮੀਟ੍ਰਿਕ ਟਨ ਰੋਜ਼ਾਨਾ ਤੋਂ 54,000 ਮੀਟ੍ਰਿਕ ਟਨ ਰੋਜ਼ਾਨਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿਚ ਟਕਰਾਅ ਨੂੰ ਖਤਮ ਕਰਨ ਲਈ ਈਰਾਨ ਦੀ ਤਾਜ਼ਾ ਤਜਵੀਜ਼ ਨੂੰ ਰੱਦ ਕਰ ਦਿੱਤਾ ਹੈ। ਈਰਾਨ ਨੇ ਸਾਲਸਾ ਰਾਹੀਂ ਆਪਣੀ ਸੋਧੀ ਹੋਈ ਤਜਵੀਜ਼ ਭੇਜੀ ਸੀ। ਸਰਕਾਰੀ ਮੀਡੀਆ ਨੇ ਕਿਹਾ ਕਿ ਸ੍ਰੀ ਟਰੰਪ ਨੇ ਗੱਲਬਾਤ ਵਿਚ ਪ੍ਰਗਤੀ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਉਹ ਤਜਵੀਜ਼ਸ਼ੁਦਾ ਸ਼ਰਤਾਂ ਤੋਂ ਸੰਤੁਸ਼ਟ ਨਹੀਂ ਹੈ। ਫਾਰਸ ਨਿਊਜ਼ ਏਜੰਸੀ ਸਮੇਤ ਈਰਾਨੀ ਸਰਕਾਰੀ ਮੀਡੀਆ ਨੇ ਖ਼ਬਰ ਦਿੱਤੀ ਹੈ ਕਿ ਦੇਸ਼ ਦੀ ਲੀਡਰਸ਼ਿਪ ਅੰਦਰੂਨੀ ਅਸਥਿਰਤਾ ਦੀਆਂ ਅਟਕਲਾਂ ਨੂੰ ਗਲਤ ਸਾਬਤ ਕਰਨ ਲਈ ਕੰਮ ਕਰ ਰਹੀ ਹੈ। ਇਸ ਦੌਰਾਨ ਲੈਬਨਾਨ ਵਿਚ ਇਸਰਾਈਲੀ ਹਮਲਿਆਂ ਵਿਚ ਇਕੋ ਦਿਨ ਵਿਚ 30 ਤੋਂ ਵੱਧ ਲੋਕ ਮਾਰੇ ਗਏ ਨੇ, ਜਿਸ ਨਾਲ ਪਿਛਲੇ ਮਹੀਨੇ ਅਮਰੀਕਾ ਦੀ ਸਾਲਸੀ ਵਾਲੀ ਜੰਗਬੰਦੀ ਉਲੰਘਣਾ ਬਾਰੇ ਚਿੰਤਾਵਾਂ ਵੱਧ ਗਈਆਂ ਨੇ। IPL ਕ੍ਰਿਕਟ ਵਿਚ ਅੱਜ ਚੇਨਈ ਵਿਖੇ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਵੇਗਾ। ਇਹ ਮੈਚ ਸ਼ਾਮੀ 7:30 ਖੇਡਿਆ ਜਾਏਗਾ। ਪਹਿਲਾਂ ਕੱਲ੍ਹ ਦਿੱਲੀ ਕੈਪੀਟਲਸ ਨੇ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ 'ਚ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਬੈਡਮਿੰਟਨ ਵਿਚ ਡੈਨਮਾਰਕ ਦੇ ਹੋਰਸੈਂਸ ਵਿਚ ਥਾਮਸ ਕੱਪ 2026 ਦੇ ਸੈਮੀਫਾਈਨਲ ਵਿਚ ਭਾਰਤੀ ਪੁਰਸ਼ ਟੀਮ ਦਾ ਮੁਕਾਬਲਾ ਸੈਮੀਫਾਈਨਲ ਵਿਚ ਫਰਾਂਸ ਨਾਲ ਹੋਵੇਗਾ। ਭਾਰਤ ਨੇ ਕੁਆਟਰ ਫਾਈਨਲ ਵਿਚ ਚੀਨੀ ਤਾਈਪੇ ਨੂੰ 3-0 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ ਹੈ। ਲਕਸ਼ਿਆ ਸੇਨ ਨੇ ਪਹਿਲੇ ਮੈਚ ਵਿਚ ਚੋ ਤਿਏਨ ਚੇਨ ਨੂੰ ਹਰਾ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਵਾਈ। ਇਸ ਤੋਂ ਬਾਅਦ ਸਾਤਵਿਕ ਸਾਈ ਰੰਕੀ ਰੈਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਚੂ ਹਸਿਆਂਗ ਚੇ ਅਤੇ ਵਾਂਗ ਚੀ ਲਿਨ ਨੂੰ ਹਰਾਇਆ। ਅੰਤ ਵਿਚ ਆਯੂ ਸ਼ੇਟੀ ਨੇ ਲਿਨ ਚੁਨ ਜੀ ਨੂੰ ਹਰਾ ਕੇ ਟੀਮ ਨੂੰ ਜਿੱਤ ਯਕੀਨੀ ਬਣਾਈ। PV ਸਿੰਧੂ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਉਬੇਰ ਕੱਪ 2026 ਵਿਚ ਗਰੁੱਪ ਪੜਾਅ ਤੋਂ ਅੱਗੇ ਵਧਣ ਵਿਚ ਨਾਕਾਮ ਰਹੀ ਹੈ। ਚੀਨ ਤੋਂ ਹਾਰਨ ਤੋਂ ਬਾਅਦ ਟੀਮ ਟੂਰਨਾਮੈਂਟ ਤੋਂ ਬਾਹਰ ਹੋ ਗਈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ।

ਸੁਪਰੀਮ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ 'ਚ ਵੋਟਾਂ ਦੀ ਗਿਣਤੀ ਲਈ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਨਿਯੁਕਤੀ ਨੂੰ ਚੁਣੌਤੀ ਦੇਣ ਵਾਲੀ ਤ੍ਰਿਣਮੂਲ ਕਾਂਗਰਸ ਦੀ ਪਟੀਸ਼ਨ ਵਿੱਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਪੱਛਮੀ ਬੰਗਾਲ ਦੇ ਦੋ ਵਿਧਾਨ ਸਭਾ ਹਲਕਿਆਂ 'ਚ 15 ਵੋਟ ਕੇਂਦਰਾਂ 'ਤੇ ਅੱਜ ਮੁੜ ਪੋਲਿੰਗ ਹੋ ਰਹੀ ਹੈ। ਪੰਜਾਬ ਪੁਲਿਸ ਨੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਖਿਲਾਫ਼ ਗੈਰ ਜ਼ਮਾਨਤੀ ਧਾਰਾਵਾਂ ਤਹਿਤ FIR ਦਰਜ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਸਾਲ 2026-27 ਲਈ 4 ਸੰਸਦੀ ਕਮੇਟੀਆਂ ਦਾ ਪੁਨਰਗਠਨ ਕੀਤਾ ਹੈ ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ 'ਚ ਚੇਨਈ ਸੁਪਰ ਕਿੰਗਸ ਦਾ ਮੁਕਾਬਲਾ ਮੁੰਬਈ ਇੰਡੀਅਨਸ ਨਾਲ ਹੋਏਗਾ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।